0: Ah, ਫਿਰ ਲਾਹੌਰ ਲਾ ਪੈਰੇ ਬੂਟਾ ਇੰਨੇ ਲਾ ਪੈਰੇ ਤਾਂ ਫਿਰ ਲਾਸੀ ਹੇਤੀ ਹਾਂ ਐਲੇ ਸੇ ਆਨੋ ਆਸ ਡਜ਼ੇ ਸੀ ਹਰ ਯੂ ਮੈਂ ਕੁੰਟੇ ਆ ਇਹ ਕੀ ਸੀ ਕਹਿੰਦੀ ਹਾਂ ਐਲੇ ਸੇ ਮੈਂ ਕੁੰਟੇ ਦਾ ਤੇ ਆਪਨੇ ਸਿੱਖ ਤੇ ਕੁੰਟੇ ਆ ਸੁਆਚਨ ਹਲਾਈ ਨਨਾ ਤੇ ਸੇ ਤੂੰ ਆ ਛਾਪਾ ਨਾ ਹੀ ਆ ਲੈ ਨੀ ਸੀ ਬਗਨਾ ਕੀ ਤੁਵਾਨੇ ਨੋ ਇਲ ਹਾਂ ਐਲੇ ਨਾ ਕਾਲ ਰਹੇ ਫਿਰ ਤੂੰ ਤਾਂ ਨਹੀਂ ਨੋ ਹਿੱਲੇ ayun tesil ayun kana ito nura gail tesil no nana ke tesil taharelu ayun ni sunte.
1: Do you like listening to classic country or something way back from the old days of country music? Tune in to Vintage Country on CKLB Radio every Saturday at 8 a.m. and Sundays at 8 p.m. And we're also online at cklbradio.com. All right here on CKLB Radio, the voice of Denendeh.